ਸਾਰਿਆਂ ਨੂੰ ਮੇਰੀ ਰਾਮ ਰਾਮ। ਥਮ ਸੁਣ ਰਹੇ ਰੇਡੀਓ ਵਿਤਸਤਾ ਅਮ ਸਫ਼ਰ ਜ਼ਿੰਦਗੀ ਕਾ। ਮੈਂ ਹੂੰ ਥਾਰੇ ਸਾਥ ਥਾਰੀ ਰੇਡੀਓ ਸਖੀ ਨੇਹਾ ਦਾਕੜ। ਔਰ ਆਜ ਮੈਂ ਥਾਰੇ ਵਾਸਤਾ ਲੈ ਕੇ ਆਈ ਹੂੰ ਇੱਕ ਕਹਾਣੀ, ਜੋ ਮਨ ਨੂੰ ਮਾਰੇ ਡਰ ਤੇ ਲੜਨਾ ਸਿਖਾਵਾਂਗੀ। ਔਰ ਉਮੀਦ ਕਰੂੰ ਹੂੰ ਵੀ ਇਸ ਨੂੰ ਸੁਣ ਕਾ ਤੁਹਾਨੂੰ ਪ੍ਰੇਰਣਾ ਜ਼ਰੂਰ ਮਿਲੇਗੀ। ਤੋ ਯਾ ਕਹਾਣੀ ਆ ਦੋ ਚੂਹਿਆਂ ਕੀ, ਜਿਸਮਾਂ ਏਕ ਤਾਂ ਡਰਪੋਕ ਔਰ ਏਕ ਤਾਂ ਨੀਡਰ। ਇਬ ਕਹਾਣੀ ਕੀ ਸ਼ੁਰੂਆਤ ਹੋਆ ਹੈ ਜੰਗਲ ਤੇ। ਤੋ ਜੰਗਲ ਮਾਂ ਦੋ ਚੂਹੇ ਰਹੇ ਕਰਾਂ ਤੇ। ਏਕ ਚੂਹਾ ਬਹੁਤ ਡਰਪੋਕ ਤਾ ਔਰ ਏਕ ਚੂਹਾ ਡਰਾ ਨਹੀਂ ਹੈ ਤਾ। ਤੋ ਜੋਨ ਸਾ ਵਾ ਡਰਪੋਕ ਚੂਹਾ ਤਾ ਉਹ ਆਪਣੇ ਬਿੱਲ ਮਾਂ ਹੀ ਰਹੇ ਕਰਾਂ ਤਾ। ਉਹ ਕਦੇ ਵੀ ਆਪਣੇ ਬਿੱਲ ਤੇ ਬਾਹਰ ਨਹੀਂ ਨਿਕਲ ਕਾਵਾ ਤਾ, ਕਿਉਂਕਿ ਉਸਨੂੰ ਡਰ ਤਾ ਵੀ ਜੇ ਵਾ ਬਾਹਰ ਗਿਆ ਤੋ ਉਸਨੂੰ ਬਿੱਲੀ ਖਾ ਲੇਗੀ, ਔਰ ਜੋ ਬਿੱਲੀ ਨੇ ਖਾ ਲਿਆ ਤੋ ਵਾ ਬਚਣੇ ਕਾ ਨਹੀਂ ਹੈ। ਬਸ ਇਸੀ ਡਰ ਮਾਂ ਵਾ ਅੰਦਰ ਰਹੇ ਕਰਾਂ ਤਾ। ਤੋ ਉਸਕੇ ਪਾਸ ਏਕ ਦਿਨ ਜੋਨ ਸਾ ਚੂਹਾ ਡਰਾ ਨਹੀਂ ਹੈ ਤਾ ਵਾ ਚੂਹਾ ਆਵਾ। ਤੋ ਉਸਨੂੰ ਪੁੱਛਾ ਵੀ ਬਾਈ ਚੂਹੇ ਤੋ ਬਾਹਰ ਕਿਉਂ ਨਹੀਂ ਜਾਂਦਾ, ਤੋ ਸਾਰਾ ਦਿਨ ਅੰਦਰ ਹੀ ਕਿਉਂ ਰਹਾ। ਤੋ ਉਸਨੂੰ ਬਤਾਵਾ ਵੀ ਬਈ ਮੈਨੂੰ ਤੋ ਬਿੱਲੀ ਤੇ ਡਰ ਲਗਾ, ਵੀ ਮੈਨੂੰ ਲਗਾ ਕਹੀਂ ਬਿੱਲੀ ਮੈਨੂੰ ਖੈ ਨਾ ਲੇ। ਕਹਾ ਅੱਛਾ, ਕਹਾ ਹਾਂਜੀ। ਤੂੰ ਕਹਾ ਮੈਂ ਤੇਰੀ ਕੋਈ ਮਦਦ ਕਰ ਸਕੂ? ਕਹਾ ਅਗਰ ਤੂੰ ਕਰ ਸਕਾ ਤੋ ਕਰ ਦੇ ਬਈ। ਕਹਾ ਮੇਰੇ ਪਾਸ ਨਾ ਸ਼ਕਤੀਆਂ, ਔਰ ਉਨ ਸ਼ਕਤੀਆਂ ਤੇ ਮੈਂ ਤੈਨੂੰ ਬਿੱਲੀ ਬਣਾ ਸਕੂ। ਕਹਾ ਅੱਛਾ, ਕਹਾ ਤੋ ਕਹਾ ਬਣਾ ਦੇ ਫਿਰ। ਤੋ ਉਸਨੂੰ ਆ ਬਿੱਲੀ ਬਣਾ ਦੇ। ਤੋ ਬਿੱਲੀ ਬਣਨੇ ਕੇ ਬਾਅਦ ਵਾ ਚੂਹਾ ਬਹੁਤ ਖੁਸ਼ ਹੋ ਜਾ ਵੀ ਇਬ ਤੋ ਮੈਨੂੰ ਕਿਸੀ ਕਾ ਡਰ ਹੀ ਨਹੀਂ ਰਿਹਾ, ਇਬ ਤੋ ਮੈਂ ਆਪਣੇ ਆਪ ਬਿੱਲੀ ਬਣ ਗਈ। ਤੋ ਬਿੱਲੀ ਬਣਕਾ ਵਾ ਜੰਗਲ ਤੇ ਬਾਹਰ ਚਲੇ ਜਾ। ਤੋ ਜਦੋਂ ਆ ਬਾਹਰ ਜਾ ਤੋ ਉਸਕੇ ਪਿੱਛਾ ਕੁੱਤੇ ਲੱਗ ਜਾ। ਤੋ ਉਨ ਕੁੱਤੇ ਤੇ ਆਪਣੀ ਜਾਨ ਬਚਾ ਕਾ ਬਾਗਾ, ਔਰ ਬਾਗ ਆਪਣੇ ਬਿੱਲ ਮਾਇਆ ਕਾ ਬੈਠ ਜਾ। ਤੋ ਬਸ ਦੋ ਤਿੰਨ ਦਿਨ ਬਾਅਦ ਵਾ ਜੋਨ ਸਾ ਚੂਹਾ ਡਰਾ ਨਹੀਂ ਤਾ ਵਾ ਉਸਕੇ ਪਾਸ ਆਵਾ। ਤੋ ਉਸਨੂੰ ਕਹਾ ਵੀ ਬਈ ਇਬ ਤੋ ਤੂੰ ਬਿੱਲੀ ਬਣਾ ਦਿਆ, ਤੂੰ ਇਬੀ ਨੀ ਬਾਹਰ ਦਿਖਦਾ, ਕਿਆ ਬਾਤ ਆ। ਅਕ ਬਈ ਮੈਂ ਬਾਹਰ ਤੋਂ ਗਿਆ ਤਾ ਪਰ ਮੇਰੇ ਪਿੱਛਾ ਕੁੱਤੇ ਲੱਗੇ। ਕਹਾ ਅੱਛਾ ਜੀ, ਕਹਾ ਹਾਂ। ਤੂੰ ਉਸਨੂੰ ਉਸਕੀ ਬਾਤਾਂ ਸੁਣ ਕਾ ਕਹਾ ਬਈ ਮੇਰਾ ਬਾਹਰ ਜਾਣੇ ਨੂੰ ਬਹੁਤ ਜੀ ਕਰਾ ਪਰ ਮੈਂ ਜਹਿ ਨਹੀਂ ਪੈ ਰਿਹਾ, ਤੂੰ ਉਸਨੂੰ ਉਸ ਪਤਾ ਰਸਾ ਜਾ। ਤੋ ਕਹਾ ਵਾ ਮੈਂ ਤੈਨੂੰ ਜੇ ਸ਼ੇਰ ਬਣਾ ਦਿਉ। ਕਹਾ ਇਸ ਵਰਗੀ ਤੋਂ ਬਈ ਬਾਤ ਹੀ ਨਹੀਂ ਹੈ, ਬਣਾ ਦੇ ਸ਼ੇਰ ਬਣਾ ਦੇ, ਫਿਰ ਤੋਂ ਮੈਂ ਜੰਗਲ ਕਾ ਰਾਜੀ ਹੋ ਜਾਊਂਗਾ। ਕਹਾ ਚੱਲ ਠੀਕ ਆ। ਤੋ ਵਾ ਉਸਨੂੰ ਆਪਣੀ ਸ਼ਕਤੀਆਂ ਤੇ ਸ਼ੇਰ ਬਣਾ ਦੇ। ਤੂੰ ਜਦੋਂ ਵਾ ਸ਼ੇਰ ਬਣ ਜਾ ਬਹੁਤ ਖੁਸ਼ ਹੋਆ, ਬਈ ਇਬ ਤੋਂ ਕਿਸੇ ਕਾ ਡਰ ਹੀ ਨਹੀਂ ਰਿਹਾ, ਬਸ ਵਾ ਜੰਗਲ ਮਾਂ ਜਹਾ ਪੂਰਾ ਐਨ ਬਈ ਮੈਂ ਤੋ ਰਾਜਾ ਆਈ ਵੀ ਨਹੀਂ, ਮੈਨੂੰ ਕਿਸੇ ਕਾ ਡਰ। ਤੋ ਜੰਗਲ ਮਾਂ ਜਹਾ ਵਹਾਂ ਸ਼ਿਕਾਰੀ ਘੁੰਮ ਰਹੇ ਹਾਂ, ਬਸ ਜਦੋਂ ਸ਼ਿਕਾਰੀਆਂ ਨੂੰ ਦੇਖਾਂ ਵੀ ਇਬ ਤੋਂ ਮੇਰਾ ਸ਼ਿਕਾਰ ਕਰਾਂਗੇ, ਇਬ ਤੋਂ ਨਹੀਂ ਬਚਦਾ, ਤੂੰ ਵਹਾਂ ਤੇ ਉਹ ਬਾਗ ਲੈ, ਬਾਗ ਕਾ ਆਪਣੇ ਬਿੱਲ ਮੈਂ ਕਰੂ ਕਾ ਬਸ। ਤੂੰ ਕਈ ਦਿਨ ਬੀਤ ਜਾ ਆਪਣਾ ਅੰਦਰ ਹੀ ਬੈਠਾ ਨਾ ਵਾ ਬਾਹਰ ਜਹਾ, ਉਸਨੂੰ ਬਹੁਤ ਡਰ ਹੋ ਜਾ ਵੀ ਸ਼ਿਕਾਰੀ ਨਹੀਂ ਛੋੜਨੇ ਕੇ। ਤੋ ਜੋਨ ਸਾ ਚੂਹਾ ਡਰਦਾ ਨੀ, ਨੀ ਡਰੋ ਆ ਵਾ ਉਸਕੇ ਪਾਸ ਆਵਾ। ਕਹਾ ਇਬ ਤੋਂ ਤੋ ਸ਼ੇਰ ਬਣਾ ਦਿਆ ਤਾ ਫਿਰ ਵੀ ਨੀ ਤੋ ਬਾਹਰ ਜਾਂਦਾ, ਕਿਆ ਬਾਤ ਆ। ਕਹਾ ਸ਼ੇਰ ਤੋਂ ਬਣਾ ਦਿਆ ਤਾ ਪਰ

0: ਸੋਨਾ ਤੇ ਹੁਣ ਕਾਰਜਕ੍ਰਮ ਨੂੰ ਅੱਗੇ ਵਧਾਉਂਦੇ ਹੋਏ ਕਰਦੇ ਹਾਂ ਹੋਰ ਵੀ ਗੱਲਾਂ ਬਾਤਾਂ ਤੇ ਸੁਣਦੇ ਹਾਂ ਹੋਰ ਵੀ ਕਵਿਤਾਵਾਂ ਜੋਬਨ ਜੀ ਤੋਂ। ਤੇ ਜੋਬਨ ਜੀ, ਹੁਣ ਸਾਡੀ ਜਿਹੜੀ ਗੱਲਾਂ ਬਾਤਾਂ ਹੋ ਰਹੀਆਂ ਨੇ ਉਹ ਰਾਈਟਿੰਗ ਵੱਲ ਲੈ ਕੇ ਚੱਲਦੇ ਹਾਂ, ਤੇ ਇੱਕ ਕਿੱਸੇ ਰਾਹੀਂ ਇਹ ਸਵਾਲ ਮੈਂ ਪੁੱਛਣਾ ਚਾਹਾਂਗੀ ਕਿ ਇੱਕ ਵਾਰ ਮੈਂ ਕਿਸੇ ਪੋਇਟ ਨੂੰ ਮਿਲੀ ਸੀ ਤੇ ਉਹਨਾਂ ਨਾਲ ਜਦੋਂ ਗੱਲਾਂ ਹੋ ਰਹੀਆਂ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਸ਼ਾਇਰ ਜਿਹੜੇ ਹੁੰਦੇ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਉਹ ਜਿਹੜੇ ਆਪ ਬੀਤੀ ਦੇ ਲਿਖਦੇ ਨੇ, ਆਪਣੀ ਆਪ ਬੀਤੀ ਸਿਚੁਏਸ਼ਨਸ ਤੇ ਲਿਖਦੇ ਨੇ, ਤੇ ਦੂਜੇ ਉਹ ਜਿਹੜੇ ਕਿਸੇ ਹੋਰ ਦੇ ਇਮੋਸ਼ਨਸ ਨੂੰ ਫੀਲ ਕਰਕੇ ਲਿਖਦੇ ਨੇ। ਤੇ ਤੁਹਾਡੇ ਅਕੋਰਡਿੰਗ ਅਸਲ ਮਾਇਨੇ ਵਿੱਚ ਸ਼ਾਇਰ ਕਿਸ ਨੂੰ ਕਹਿ ਸਕਦੇ ਨੇ ਜਾਂ ਫਿਰ ਤੁਸੀਂ ਕਿਸ ਤਰ੍ਹਾਂ ਦੇ ਸ਼ਾਇਰ ਹੋ?
1: ਜੀ ਜੀ, ਮੈਂ ਆਪਣੇ ਬਾਰੇ ਕਹਾਂ ਤੇ ਮੈਂ ਆਪ ਬੀਤੀ ਵੀ ਲਿਖਦੀ ਹਾਂ ਤੇ ਜਗ ਬੀਤੀ ਵੀ ਲਿਖਦੀ ਹਾਂ। ਜਿਵੇਂ ਤੁਸੀਂ ਕਿਹਾ ਕਿ ਜਿਹੜੇ ਹੋਰਾਂ ਦੇ ਖਿਆਲ ਹੁੰਦੇ ਨੇ ਉਹ ਇਸ ਤਰੀਕੇ ਦੇ ਨਾਲ ਹੈ ਕਿ ਜਦੋਂ ਅਸੀਂ ਕਿਸੇ ਦਾ ਦੁੱਖ ਸੁਣਦੇ ਹਾਂ ਜਾਂ ਕਿਸੇ ਦੇ ਕੋਈ ਹੁੰਦੇ ਨੇ ਕੋਈ ਗੱਲਾਂ ਬਾਤਾਂ ਏਦਾਂ ਦੀਆਂ ਜਿਹੜੀਆਂ ਉਹ ਕਿਸੇ ਨਾਲ ਨੀ ਸ਼ੇਅਰ ਕਰਦੇ, ਸਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦੇ ਨੇ, ਉਸ ਤਰੀਕੇ ਦੇ ਨਾਲ ਜਦੋਂ ਅਸੀਂ ਕਿਸੇ ਨੂੰ ਸੁਣਦੇ ਹਾਂ ਤਾਂ ਇਸ ਤਰ੍ਹਾਂ ਸਾਨੂੰ ਫੀਲ ਹੁੰਦਾ ਹੈ ਕਿ ਜਿਵੇਂ ਉਹ ਜੇ ਸਾਡੇ ਨਾਲ ਹੀ ਹੋਇਆ ਹੋਵੇ ਤੇ ਫਿਰ ਕਿਵੇਂ ਹੋਵੇ। ਤੇ ਜਦੋਂ ਅਸੀਂ ਉਹ ਚੀਜ਼ ਨੂੰ ਆਪਣੇ ਅੰਦਰ ਲੈ ਜਾਂਦੇ ਹਾਂ ਨਾ, ਤੇ ਉਹ ਖੁਦ ਬ ਖੁਦ ਹੀ ਜਿਹੜੇ ਅੱਖਰਾਂ ਦੇ ਵਿੱਚ ਜਿਹੜਾ ਆ ਉਹ ਨਿਕਲ ਕੇ ਸਾਡੇ ਕੋਲ ਇੱਕ ਕਵਿਤਾ ਦੇ ਰੂਪ ਦੇ ਵਿੱਚ ਬਾਹਰ ਆ ਜਾਂਦਾ ਹੈ। ਤੇ ਸੋ ਮੈਂ ਕਹਿ ਸਕਦੀ ਹਾਂ ਕਿ ਜਿਹੜਾ ਇੱਕ ਸ਼ਾਇਰ ਹੈ ਉਹ ਆਪ ਬੀਤੀ ਵੀ ਲਿਖਦਾ ਹੈ ਤੇ ਜੱਗ ਬੀਤੀ ਵੀ ਲਿਖਦਾ ਹੈ। ਜੇ ਹੁਣ ਜੇ ਅਸੀਂ ਗੱਲ ਕਰੀਏ ਸੁਸਾਇਟੀ ਦੇ ਬਾਰੇ ਲਿਖਣ ਦੀ, ਜਿਵੇਂ ਆਪਾਂ ਕਿਸੇ ਸੁਸਾਇਟੀ ਚ ਕੁਛ ਵੀ ਹੋ ਰਿਹਾ ਹੈ ਉਸਦੇ ਬਾਰੇ ਲਿਖਦੇ ਹਾਂ ਤੇ ਉਹ ਵੀ ਇੱਕ ਜੱਗ ਬੀਤੀ ਹੈ।
0: ਬਿਲਕੁਲ
1: ਜੀ।
0: ਤੇ ਅੱਗੇ ਮੈਂ ਪੁੱਛਣਾ ਚਾਹਾਂਗੀ ਕਿ ਆਪਣੇ ਫ੍ਰੀ ਟਾਈਮ ਵਿੱਚ ਜਦੋਂ ਤੁਸੀਂ ਲਿਖਦੇ ਹੋ ਤੁਸੀਂ ਕਹਿੰਦੇ ਹੋ ਕਿ ਜਿਹੜੇ ਖਿਆਲ ਨੇ ਤੁਹਾਨੂੰ ਨੀਂਦ ਤੋਂ ਜਗਾ ਦਿੰਦੇ ਨੇ, ਤੁਸੀਂ ਹਜੇ ਥੋੜੀ ਦੇਰ ਪਹਿਲੇ ਕਿਹਾ, ਤੇ ਮੈਂ ਪੁੱਛਣਾ ਚਾਹਾਂਗੀ ਜਦੋਂ ਖਿਆਲ ਕੋਈ ਤੁਹਾਨੂੰ ਆਉਂਦਾ ਹੈ ਜਾਂ ਤੁਸੀਂ ਲਿਖਣ ਬੈਠਦੇ ਹੋ ਤਾਂ ਤੁਹਾਨੂੰ ਇੱਕ ਮਾਹੌਲ ਦੀ ਜ਼ਰੂਰਤ ਪੈਂਦੀ ਹੈ, ਸਾਇਲੈਂਸ ਦੀ ਜ਼ਰੂਰਤ ਪੈਂਦੀ ਹੈ ਜਾਂ ਕਦੇ ਵੀ ਤੁਸੀਂ ਲਿਖ ਦਿੰਦੇ ਹੋ ਕੋਈ ਵੀ ਖਿਆਲ?
1: ਹਾਂਜੀ, ਇਕਦਮ ਤੇ ਇੱਦਾਂ ਹੁੰਦਾ ਹੈ ਕਿ ਜਦੋਂ ਮੈਂ ਕਿਤੇ ਕੰਮ ਕਰ ਰਹੀ ਹੁੰਦੀ ਹਾਂ ਜਾਂ ਬਿਜ਼ੀ ਹੁੰਦੀ ਹਾਂ ਤੇ ਫੋਨ ਤੇ ਸਾਡੇ ਕੋਲ ਹੱਥ 'ਚ ਹੁੰਦਾ ਹੀ ਹੈ, ਜਦੋਂ ਵੀ ਕੋਈ ਖਿਆਲ ਆਉਂਦਾ ਮੈਂ ਰਿਕਾਰਡ ਕਰ ਲੈਂਦੀ ਹਾਂ। ਉਸ ਤੋਂ ਬਾਅਦ ਜਦੋਂ ਵੀ ਮੇਰੇ ਕੋਲ ਫ੍ਰੀ ਟਾਈਮ ਹੁੰਦਾ ਹੈ ਕਿਸੇ ਸ਼ਾਂਤ ਜਗ੍ਹਾ ਤੇ ਬੈਠ ਕੇ ਜਾਂ ਆਪਣੇ ਅੰਦਰ ਰੂਮ 'ਚ ਬੈਠ ਕੇ ਜਾਂ ਕਿਤੇ ਤੁਰ ਫਿਰ ਰਹੀ ਹਾਂ ਤਾਂ ਉਦੋਂ ਤਾਂ ਮੈਂ ਰਿਕਾਰਡ ਹੀ ਕਰਦੀ ਹਾਂ, ਫਿਰ ਆਰਾਮ ਨਾਲ ਕਿਤੇ ਬੈਠ ਕੇ ਤੇ ਉਸ ਚੀਜ਼ ਨੂੰ ਲਿਖ ਲੈਂਦੀ ਹਾਂ, ਫਿਰ ਉਸ ਖਿਆਲਾਂ ਨੂੰ ਥੋੜਾ ਹੋਰ ਜੇ ਉਹਦੇ ਵਿੱਚ ਸੁਧਾਰ ਹੋ ਸਕੇ ਤੇ ਸੁਧਾਰ ਕਰ ਲੈਂਦੀ ਹਾਂ।
0: ਹਾਂ, ਕਿਉਂਕਿ ਸੁਧਾਰ ਦੀ ਜਿਹੜਾ ਇੰਸਟੈਂਟ ਥੋਟ ਹੁੰਦਾ ਕਦੇ ਕਦੇ ਸਾਨੂੰ ਲੱਗਦਾ ਕਿ ਵਧੀਆ, ਲੇਕਿਨ ਵਿੱਚ ਹੋਰ ਵੀ ਸ਼ਬਦਾਂ ਦੀ ਲੋੜ ਪੈਂਦੀ ਹੈ ਜਿਹੜੀ ਕਿ ਉਸ ਗੱਲ ਨੂੰ ਇੱਕ ਅਹਿਮੀਅਤ ਦਿੰਦੀ ਨੇ। ਤੇ ਅੱਗੇ ਵੱਧਦੇ ਹਾਂ ਤੇ ਲਿਖਣ ਬਾਰੇ ਹੀ ਮੈਂ ਪੁੱਛਣਾ ਚਾਹਾਂਗੀ, ਤੁਸੀਂ ਲਿਖਦੇ ਵੀ ਹੋ ਨਾਲੇ ਪੜ੍ਹਨਾ ਵੀ ਪਸੰਦ ਕਰਦੇ ਹੋ, ਤੇ ਅੱਜ ਦੇ ਜਿਹੜੇ ਪੋਇਟਸ ਨਵੀਂ ਜਨਰੇਸ਼ਨ ਜਿਹੜੀ ਆਈਆਂ ਨੇ ਉਹਨਾਂ ਨੂੰ ਤੁਸੀਂ ਸੁਣਨਾ ਪ੍ਰੈਫਰ ਕਰਦੇ ਹੋ ਜ਼ਿਆਦਾ ਜਾਂ ਫਿਰ ਜਿਹੜੇ ਪੁਰਾਣੇ ਸਾਡੇ ਰਹੇ ਨੇ ਪੋਇਟਸ ਜਿਵੇਂ ਕਿ ਸ਼ਿਵ ਕੁਮਾਰ ਬਟਾਲਵੀ ਜੀ, ਅੰਮ੍ਰਿਤਾ ਪ੍ਰੀਤਮ ਜੀ, ਵਾਰਿਸ਼ਾ ਜੀ, ਉਹਨਾਂ ਨੂੰ ਜ਼ਿਆਦਾ ਪੜ੍ਹਨਾ ਪੜ੍ਹ ਕੇ ਤੁਹਾਨੂੰ ਤਸੱਲੀ ਮਿਲਦੀ ਹੈ ਜਾਂ ਸਿੱਖਣ ਨੂੰ ਮਿਲਦਾ ਹੈ?
1: ਜੀ, ਗੱਲ ਇਸ ਤਰ੍ਹਾਂ ਹੈ ਕਿ ਜਿਵੇਂ ਜੇ ਅਸੀਂ ਕਹੀਏ ਕਿ ਪੁਰਾਣੇ ਜਿਹੜੇ ਰਾਈਟਰ ਸੀਗੇ ਉਹੀ ਬੈਸਟ ਨਹੀਂ ਬੈਸਟ ਸੀਗੇ, ਜਿਹੜੀ ਅੱਜ ਦੇ ਜਨਰੇਸ਼ਨ ਦੇ ਆ ਰਹੇ ਨੇ ਉਹਨਾਂ 'ਚ ਨਹੀਂ ਗੱਲਬਾਤ, ਤਾਂ ਮੈਂ ਅਸਲੋ ਇਸ ਨੂੰ ਗਲਤ ਮੰਨਦੀ ਹਾਂ। ਇਸ ਨੂੰ ਮੈਂ ਸੋਚਦੀ ਹਾਂ ਕਿ ਜਿਹੜੇ ਰਾਈਟਰ ਪਹਿਲਾਂ ਨੇ ਉਹ ਵੀ ਅੱਛਾ ਲਿਖ ਕੇ ਗਏ ਨੇ, ਸਾਨੂੰ ਉਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਪਰ ਜਿਹੜੇ ਅੱਜ ਦੇ ਲੇਖਕ ਨੇ ਜਿਹੜੇ ਅੱਜ ਦੇ ਰਾਈਟਰ ਨੇ ਉਹ ਵੀ ਬਹੁਤ ਜਿਹੜੇ ਹੈ ਬਹੁਤ ਵਧੀਆ ਲਿਖ ਰਹੇ ਨੇ। ਕਈ ਜਿਵੇਂ ਵਿਜੇ ਵਿਵੇਕ ਜੀ ਹੈ, ਉਹਨਾਂ ਦੀ ਗਜ਼ਲ ਦੇ ਵਿੱਚ ਵੀ ਬਹੁਤ ਸਾਨੂੰ ਚੀਜ਼ਾਂ ਮਿਲਦੀਆਂ ਨੇ ਦੇਖਣ ਨੂੰ ਸਿੱਖਣ ਨੂੰ। ਗੁਰਤੇਜ ਕੁਹਾਰ ਵਾਲਾ ਹੈ, ਉਹਨਾਂ ਦਾ ਪਾਣੀ ਦਾ ਹਾਸ਼ੀਆ ਕਿਤਾਬ ਹੈ, ਗਜ਼ਲਾਂ ਦੀ ਕਿਤਾਬ ਹੈ, ਤੇ ਉਹ ਵੀ ਬਹੁਤ ਸੋਹਣਾ ਲਿਖ ਰਹੇ ਨੇ। ਜਿਵੇਂ ਮੀਤ ਹੈ, ਉਹ ਸੋਹਬਤ ਉਹਨਾਂ ਦੀ ਆਈ ਹੈ, ਹਕੀਕਤ ਕਿਤਾਬ ਆਈ ਹੈ, ਉਹ ਗਜ਼ਲਾਂ ਦੀ ਆਈ ਆ, ਉਹਨਾਂ ਦੀ ਸ਼ਾਇਰੀ ਦੇ ਵਿੱਚ ਵੀ ਬਹੁਤ ਸਵਾਦ ਹੈ, ਬਹੁਤ ਵਧੀਆ ਲਿਖਦੇ ਨੇ ਉਹ। ਜਿਵੇਂ ਅੱਜ ਕੱਲ੍ਹ ਇੱਕ ਸੰਦੀਪ ਔਲਖ ਹੈ, ਉਹਨਾਂ ਦੀ ਅਜੇ ਹੁਣੇ ਥੋੜਾ ਚਿਰ ਹੀ ਹੋਇਆ ਪੁੱਤਰ ਹੋਏ ਕਿਤਾਬ ਆਈ ਹੈ ਗਜ਼ਲਾਂ ਦੀ, ਉਹ ਵੀ ਸੋਹਣਾ ਲਿਖਦੇ ਨੇ। ਜਾਂ ਫਿਰ ਆਪਾਂ ਗੱਲ ਕਰੀਏ ਜਸਵਿੰਦਰ ਜੀ ਦੀ, ਉਹਨਾਂ ਦੀ ਅਗਰਬੱਤੀ ਕਿਤਾਬ ਆਈ ਸੀ, ਉਹਨਾਂ 'ਤੇ ਵੀ ਉਹਨਾਂ ਨੂੰ ਅਵਾਰਡ ਮਿਲਿਆ ਸੀਗਾ। ਤੇ ਦੇਖਿਆ ਜਾਵੇ ਤੇ ਆਪਾਂ ਮਤਲਬ ਕਿ ਇਗਨੋਰ ਨਹੀਂ ਕਰ ਸਕਦੇ ਚੀਜ਼ ਨੂੰ ਕਿ ਪੁਰਾਣੇ ਹੀ ਬੈਸਟ ਸੀਗੇ, ਅੱਜ ਕੱਲ੍ਹ ਦੇ ਨਹੀਂ ਨੇ। ਮੈਂ ਇਸ ਚੀਜ਼ ਨੂੰ ਨਹੀਂ ਮੰਨਦੀ, ਮੈਨੂੰ ਇਹ ਹੈ ਕਿ ਪੁਰਾਣੇ ਵੀ ਵਧੀਆ ਨੇ, ਪਰ ਅੱਜ ਦਿਆਂ ਨੂੰ ਵੀ ਜੇ ਪੜ੍ਹਿਆ ਜਾਵੇ ਤਾਂ ਉਹ ਵੀ ਬਹੁਤ ਸੋਹਣਾ ਕੰਮ ਕਰ ਰਹੇ ਨੇ।
0: ਜੀ, ਸੋਹਬਤ ਮੀਤ ਜੀ ਦੇ ਮੈਂ ਪੜ੍ਹ ਚੁੱਕੀ ਹਾਂ, ਲਿਖਤ ਉਹਨਾਂ ਦੀ ਪੜ੍ਹ ਚੁੱਕੀ ਹਾਂ, ਬਹੁਤ ਹੀ ਖੂਬਸੂਰਤ ਲਿਖਦੇ ਨੇ ਉਹ, ਤੇ ਨਾਲੇ

0: ਕੋਈ ਵੀ ਆਪਣਾ ਫੇਵਰੇਟ ਰਾਈਟਰ ਜਿਨ੍ਹਾਂ ਨੂੰ ਤੁਸੀਂ ਪੜ੍ਹਨਾ ਪਸੰਦ ਕਰਦੇ ਹੋ ਜਾਂ ਪੜ੍ਹ ਚੁੱਕੇ ਹੋ ਜਾਂ ਹਲੇ ਪੜ੍ਹ ਰਹੇ ਹੋ, ਉਹਨਾਂ ਦੀ ਕੋਈ
1: ਜੀ
0: ਕਵਿਤਾ ਤੁਸੀਂ ਸ਼ੇਅਰ ਕਰਨਾ ਚਾਹੋ ਸਾਡੇ ਸ਼ਰੋਤਾਵਾਂ ਨਾਲ?
1: ਹਾਂਜੀ, ਜਿਵੇਂ ਤੁਸੀਂ ਮੀਤ ਸਰ ਦੀ ਵੀ ਪੜ੍ਹ ਚੁੱਕੇ ਹੋ ਤੇ ਉਹ ਵੀ ਤੁਸੀਂ ਪੜ੍ਹੀ ਹੋਏਗੀ, ਤੇ ਉਹਦੇ ਚੋਂ ਹੀ ਮੈਂ ਇੱਕ ਗਜ਼ਲ ਸੁਣਾ ਦਿੰਨੀ ਆ
0: ਜੀ
1: ਫਿਲਹਾਲ। ਜਿਵੇਂ ਉਹਨਾਂ ਗਜ਼ਲ ਹੈ ਕਿ ਰੂਹਧਾਰੀ ਦੇ ਇਸ਼ਕ 'ਚ ਹੇਰਾ ਫੇਰੀ ਨਹੀਂ ਹੁੰਦੇ, ਜਿਸਮਾਂ ਵਾਲੇ ਪਿਆਰ ਦੀ ਉਮਰ ਲਮੇਰੀ ਨਹੀਂ ਹੁੰਦੇ, ਮੈਂ ਹੀ ਮਾਫ਼ੀ ਮੰਗਦਾ ਹਾਂ ਹਰ ਵਾਰੀ ਇਸ ਕਰਕੇ, ਹਰ ਵਾਰੀ ਹੀ ਗਲਤੀ ਸੱਜਣਾ ਤੇਰੀ ਨਹੀਂ ਹੁੰਦੀ, ਤੂੰ ਹੁੰਨਾ ਏ ਕੋਲੇ ਤਾਂ ਸਭ ਕੁਝ ਹੀ ਬਦਲ ਜਾਂਦਾ, ਦਿਨ ਨਹੀਂ ਲੱਗਦੇ ਚਿੱਟੇ ਰਾਤ ਹਨੇਰੀ ਨਹੀਂ ਹੁੰਦੇ, ਅੱਜ ਕੱਲ੍ਹ ਸਾਰੀ ਦੁਨੀਆ ਦੇ ਨਾਲ ਮੱਥਾ ਲਾਇਆ ਏ, ਤੂੰ ਨਾ ਦਿੰਦਾ ਸਾਥ ਤਾਂ ਇੰਜ ਦਲੇਰੀ ਨਹੀਂ ਹੁੰਦੀ, ਰੂਹਦਾਰੀ ਦੇ ਇਸ਼ਕ 'ਚ ਹੇਰਾ ਫੇਰੀ
0: ਫੇਰੀ
1: ਨਹੀਂ
0: ਨਹੀਂ ਹੁੰਦੀ।
1: ਹੁੰਦੀ ਜੀ,
0: ਜੀ। ਵਾਹ, ਬਹੁਤ ਖੂਬ, ਤੁਸੀਂ ਪੜ੍ਹੀ ਵੀ ਬਹੁਤ ਖੂਬ ਹੈ, ਅਤੇ
1: ਸ਼ੁਕਰੀਆ
0: ਨਾਲੇ ਹੁਣ ਅੱਗੇ ਵੱਧਦੇ ਹਾਂ। ਕਵਿਤਾ ਤਾਂ ਬਹੁਤ ਸੋਹਣੀ ਤੁਸੀਂ ਸੁਣਾਤੀ, ਹੁਣ ਕਵੀ
1: ਜੀ।
0: ਦਰਬਾਰਾਂ ਵੱਲ ਚੱਲਦੇ ਹਾਂ। ਤੁਸੀਂ ਕਾਫੀ ਸਾਰੇ ਕਵੀ ਦਰਬਾਰ ਜਿਹੜੇ ਨੇ ਉਹ ਅਟੈਂਡ ਕਰ ਚੁੱਕੇ ਹੋ, ਅਤੇ ਮੈਂ ਤੁਹਾਡਾ ਉਹਦੇ ਵਿੱਚ ਫਸਟ ਐਕਸਪੀਰੀਅੰਸ ਵੀ ਪੁੱਛਣਾ ਚਾਹਾਂਗੀ, ਅਤੇ ਨਾਲੇ ਇਹ ਵੀ ਪੁੱਛਣਾ ਚਾਹਾਂਗੀ, ਜਦੋਂ ਤੁਸੀਂ ਅਟੈਂਡ ਕਰਦੇ ਹੋ ਕੋਈ ਵੀ ਕਵੀ ਦਰਬਾਰ, ਉੱਥੇ ਤੁਹਾਨੂੰ ਕੀ ਲੱਗਦਾ ਕਿ ਫੀਮੇਲ ਰੇਸ਼ੋ ਜਿਹੜਾ ਹੁੰਦਾ ਕਿੰਨਾ ਕੁ ਹੁੰਦਾ, ਕਿੰਨੀ ਫੀਮੇਲ ਪਰਸੈਂਟੇਜ ਹੁੰਦੀ ਹੈ ਐਜ਼ ਐਨ ਪੋਇਟ ਜਿਹੜੀ ਉੱਥੇ ਆਉਂਦੇ ਨੇ ਪ੍ਰੈਜੈਂਟੇਸ਼ਨ ਵਾਸਤੇ, ਜਾਂ ਫਿਰ ਯੂਥ ਉੱਥੇ ਤੁਹਾਨੂੰ ਕਿੰਨੀ ਵੇਖਣ ਨੂੰ ਮਿਲਦੀ ਆ?
1: ਜੀ ਹਾਂਜੀ, ਮੈਂ ਜੇ ਮੈਂ ਪਹਿਲੇ ਮੁਸ਼ਾਇਰੀ ਦੀ ਗੱਲ ਕਰਾਂ ਆਪਣੇ ਦੀ, ਤਾਂ ਉਹ 2020 ਦੇ ਵਿੱਚ ਹੀ ਮੈਂ ਪਹਿਲਾ ਮੁਸ਼ਾਇਰਾ ਜਿਹੜਾ ਸੀਗਾ ਉਹ ਅਟੈਂਡ ਕੀਤਾ ਸੀ
0: ਜੀ
1: ਅੰਮ੍ਰਿਤਸਰ
0: ਜੀ
1: ਦੇ
0: ਜੀ
1: ਵਿੱਚ ਹੀ, ਸਾਹਿਤ ਸਭਾ 'ਚ ਗਾਵਾਂ ਜੀ ਵੱਲੋਂ, ਤੇ ਉਹੀ ਮੈਂ ਫੇਸਬੁੱਕ ਤੇ ਕਵਿਤਾਵਾਂ ਪਾਉਂਦੀ ਸੀ ਤੇ ਉਹਦੇ ਕਰਕੇ ਹੀ ਉਹਨਾਂ ਨੇ ਮੈਨੂੰ ਉੱਥੋਂ ਹੀ ਪੜ੍ਹ ਕੇ ਤੇ ਉੱਥੇ ਹੀ ਉਹਨਾਂ ਨੇ ਮੈਨੂੰ ਇਨਵਾਇਟ ਕੀਤਾ ਸੀ, ਤੇ ਪਹਿਲਾ ਸੀਗਾ ਤੇ ਮੈਨੂੰ ਬਹੁਤ ਵਧੀਆ ਲੱਗਾ। ਤੇ ਉੱਥੇ ਜੇ ਮੈਂ ਫੀਮੇਲ ਦੀ ਰੇਸ਼ੋ ਦੀ ਗੱਲ ਕਰਾਂ ਤੇ ਬਹੁਤ ਸਾਰੇ ਪਰਸਨਸ ਦੇ ਵਿੱਚ 2-4 ਜਿਹੀ ਫੀਮੇਲਸ ਕਵਿਤਰੀਆਂ ਸੀਗੀਆਂ, ਬਾਕੀ ਸਾਰੇ ਪੋਇਟ ਸੀਗੇ। ਜੇ ਮੈਂ ਉੱਥੋਂ ਦੀ ਗਿਣਤੀ ਦਾ ਹਿਸਾਬ ਲਗਾਵਾਂ ਤੇ 40-50 ਦੇ ਕਰੀਬ ਸੀਗੇ,
0: ਓਕੇ,
1: ਤੇ ਮਤਲਬ ਕਿ ਫੀਮੇਲ ਦੀ ਗਿਣਤੀ ਬਹੁਤ ਘੱਟ ਸੀ। ਬਾਅਦ ਵਿੱਚ ਦੀ ਜੇ ਮੈਂ ਗੱਲ ਕਰਾਂ
0: ਜੀ
1: ਤੇ ਹੋਰ ਬਾਅਦ ਵਿੱਚ, ਉਸ ਤੋਂ ਬਾਅਦ ਮੈਂ ਅਣਗਿਣਤ ਜਿਹੜੇ ਮੁਸ਼ਾਇਰੇ ਆ ਉਹਨਾਂ ਦੇ ਵਿੱਚ ਸ਼ਿਰਕਤ ਕੀਤੀ ਹੈ, ਤੇ ਉਹਨਾਂ ਦੇ ਵਿੱਚ ਵੀ ਮੈਂ ਜੇ ਦੇਖਾਂ ਤੇ ਜਿਹੜੇ ਫੀਮੇਲ ਦੇ ਜਿਹੜੀਆਂ ਨੇ ਉਹ ਬਹੁਤ ਘੱਟ ਨੇ ਐਜ਼ ਕੰਪੇਅਰ ਟੂ ਮੇਲ
0: ਜੀ। ਅਤੇ ਤੁਹਾਨੂੰ ਕੀ ਲੱਗਦਾ ਕਿ ਇਹਦਾ ਰੀਜ਼ਨ ਕੀ ਹੋ ਸਕਦਾ, ਕਿ ਉਹਨਾਂ ਤੱਕ ਸਾਡੀ ਰੀਚ ਨਹੀਂ ਆ, ਜਾਂ ਆਉਣਾ ਨਹੀਂ ਚਾਹੁੰਦੀਆਂ ਵੁਮੈਨ ਇਸ ਜਗ੍ਹਾਵਾਂ 'ਤੇ ਜਾਂ ਦਰਬਾਰਾਂ ਵਿੱਚ ਆਪਣੀ ਪ੍ਰਸਤੁਤੀ ਨਹੀਂ ਦੇਣਾ ਚਾਹੁੰਦੀਆਂ, ਕੀ ਕਾਰਨ
1: ਨਹੀਂ?
0: ਲੱਗਦਾ?
1: ਜਿਹੜੀਆਂ ਹੈ ਉਹ ਦਿੰਦੀਆਂ ਨੇ। ਜੇ
0: ਜੀ
1: ਅਸੀਂ ਗੱਲ ਕਰੀਏ ਵੁਮੈਨਸ ਦੀ ਤਾਂ ਪੂਰੇ ਪੰਜਾਬ ਦੇ ਵਿੱਚ ਦੇਖੀਏ ਤਾਂ ਬਹੁਤ ਸਾਰੀਆਂ ਇੱਦਾਂ ਦੀਆਂ ਹੈ ਵੁਮੈਨਸ
0: ਜੀ
1: ਜਿਹੜੀਆਂ ਇਸ ਫੀਲਡ ਦੇ ਵਿੱਚ ਕੰਮ ਕਰ ਰਹੀਆਂ ਨੇ, ਉਹ ਸ਼ਿਰਕਤ ਵੀ ਕਰਦੀਆਂ ਨੇ ਕਵੀ ਦਰਬਾਰਾਂ ਦੇ ਵਿੱਚ। ਪਰ ਜੇ ਅਸੀਂ ਦੇਖੀਏ ਕਿ ਇਹਦੇ ਕੰਪੇਅਰ ਕਰੀਏ ਮੇਲਸ ਤੇ ਫੀਮੇਲਸ ਦੇ ਵਿੱਚ, ਤੇ ਉਹਦੇ ਵਿੱਚ ਜਿਹੜੇ ਮੇਲਸ ਨੇ ਉਹ ਜ਼ਿਆਦਾ ਕੰਮ ਕਰ ਰਹੇ ਨੇ ਇਸ ਫੀਲਡ ਦੇ ਵਿੱਚ
0: ਜੀ।
1: ਫੀਮੇਲਸ ਦੇ ਨਾਲੋਂ।
0: ਤੇ ਜੇ ਮੈਂ ਯੂਥ ਦੀ ਗੱਲ ਕਰਾਂ, ਤੇ
1: ਜੀ
0: ਯੂਥ ਕਿੰਨਾ ਕੁ ਅਟੈਂਟਿਵ ਜਾਂ ਕਹਿ ਲਓ ਕਿ ਐਕਟਿਵ ਹੈਗਾ ਇਸ ਪਾਰਟ ਵਿੱਚ?
1: ਹਾਂਜੀ, ਜਿਵੇਂ ਮੈਂ ਜਿਹੜੇ ਨੌਜਵਾਨ ਮੁਸ਼ਾਇਰੇ ਉਹਨਾਂ ਦੇ ਵਿੱਚ ਵੀ ਮੈਂ ਸ਼ਿਰਕਤ ਕੀਤੀ ਹੋਈ ਹੈ, ਤੇ ਕਾਫੀ ਦੇਖਣ ਨੂੰ ਮਿਲਦਾ ਹੈ ਕਿ ਜਿਵੇਂ ਯੂਨੀਵਰਸਿਟੀ ਵੀ ਜਾਈਏ ਤਾਂ ਉੱਥੇ ਵੀ ਕਾਫੀ ਜਿਹੜੇ ਮੁੰਡੇ ਕੁੜੀਆਂ ਨੇ ਜਿਹੜੇ ਇਸ ਫੀਲਡ ਦੇ ਨਾਲ ਜੁੜੇ ਹੋਏ ਨੇ, ਉਹ ਗਜ਼ਲਾਂ ਲਿਖਦੇ ਨੇ, ਉਹ ਕਵਿਤਾਵਾਂ ਲਿਖਦੇ ਨੇ, ਉਹ ਗੀਤ ਲਿਖਦੇ ਨੇ, ਤੇ ਬਹੁਤ ਸਾਰੇ ਹੈ ਯੂਥ ਵੀ ਜਿਹੜਾ ਇਸ ਫੀਲਡ ਦੇ ਨਾਲ ਜੁੜਿਆ ਹੋਇਆ ਹੈ, ਕੁਛ ਕਹਾਣੀਆਂ ਵੀ ਲਿਖਦੇ ਨੇ, ਨੋਵਲ ਵੀ ਲਿਖ ਰਹੇ ਨੇ
0: ਜੀ। ਅਤੇ ਨਾਲੇ
1: ਜੀ।
0: ਜਿਵੇਂ ਹੁਣ ਕਵੀ ਦਰਬਾਰਾਂ ਦੀ ਗੱਲ ਕੀਤੀ, ਅਤੇ ਉਹਦੇ ਨਾਲ ਨਾਲ ਓਪਨ ਮਾਈਕਸ ਵੀ ਹੁਣ ਕਾਫੀ ਟ੍ਰੈਂਡ ਵਿੱਚ ਨੇ, ਓਪਨ ਮਾਈਕਸ ਵੀ ਕਾਫੀ ਜਗ੍ਹਾ 'ਤੇ ਹੁੰਦੇ ਨੇ, ਜਿਹਦੇ ਵਿੱਚ ਜ਼ਰੂਰੀ ਨਹੀਂ
1: ਜੀ
0: ਕਿ ਕੋਈ ਕਵੀ ਹੀ ਹੋਏ, ਕੋਈ
1: ਜੀ
0: ਵੀ ਆ ਕੇ ਸ਼ਿਰਕਤ ਕਰ ਸਕਦਾ। ਅਤੇ ਤੁਹਾਨੂੰ ਕੀ ਲੱਗਦਾ ਕਿ ਓਪਨ ਮਾਈਕਸ ਦਾ ਜਿਹੜਾ ਕੋਨਸੈਪਟ ਆਇਆ, ਕਿੱਦਾਂ ਦਾ ਅੱਗੇ ਆਰਟਿਸਟ ਲਈ ਫਾਇਦੇਮੰਦ ਰਹੇਗਾ ਜਾਂ ਨਹੀਂ?
1: ਹਾਂਜੀ, ਉਹ ਵੀ ਅੱਛਾ ਹੈ, ਬਹੁਤ ਅੱਛਾ ਹੈ, ਕਿਉਂਕਿ ਉਹਦੇ ਵਿੱਚ ਵੀ ਜਿਵੇਂ ਆਮ ਕਵੀ ਦਰਬਾਰ ਹੁੰਦੇ ਉਹਦੇ ਵਿੱਚ ਕਿਸੇ ਵੇਲੇ ਆਪਾਂ ਰਿਕਾਰਡਿੰਗ ਨਹੀਂ ਹੁੰਦੀ, ਹੈ ਨਾ,
0: ਜੀ
1: ਜਿਹੜਾ ਓਪਨ ਮਾਈਕ ਆ ਉਹ ਪੂਰੀ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਕਿ ਇੱਕ ਰਿਕਾਰਡਿੰਗ ਕੀਤੀ ਜਾਂਦੀ ਹੈ, ਉਹਨੂੰ ਯੂਟਿਊਬ 'ਤੇ ਲਾਈਵ ਦਿਖਾਇਆ ਜਾਂਦਾ ਹੈ, ਜਾਂ ਉਹ ਜਿਹੜੀ ਕਲਿੱਪ ਹੈ ਉਹ ਜਿਹੜਾ ਰਾਈਟਰ ਹੈ ਜਾਂ ਕੋਈ ਸ਼ਾਇਰ ਆ ਜਿਹਦੀ ਸ਼ਾਇਰੀ ਹੁੰਦੀ ਜਾਂ ਕੋਈ ਹੋਰ ਫੀਲਡ ਦਾ ਜਿੰਨੇ ਵੀ ਉੱਥੇ ਪਰਫੋਰਮੈਂਸ ਦਿੱਤੀ ਹੁੰਦੀ ਆ ਉਹਨੂੰ ਮਿਲ ਜਾਂਦੀ ਹੈ, ਜਿਹਦੇ ਨਾਲ ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਲੋਕ ਵਾਇਰਲ ਹੁੰਦੇ ਨੇ ਜਾਂ ਸਾਰੇ ਲੋਕ ਯੂਜ਼ ਕਰਦੇ ਨੇ, ਉਹਨਾਂ ਦੇ ਉਹਨਾਂ ਨੂੰ ਇਹ ਫਾਇਦਾ ਹੁੰਦਾ ਹੈ ਕਿ ਉਹ ਜਿਹੜੀ ਉਹਨਾਂ ਨੂੰ ਕਲਿੱਪ ਹੈ ਉਹ ਮਿਲ ਜਾਂਦੀ ਹੈ ਅਤੇ ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਪੋਸਟ ਕਰ ਪਾਉਂਦਾ ਹੈ ਵਧੀਆ ਤਰੀਕੇ ਦੇ ਨਾਲ।
0: ਜੀ ਬਿਲਕੁਲ। ਤੇ ਨਾਲੇ ਤੁਸੀਂ ਕਾਫੀ ਕਵੀ ਦਰਬਾਰ ਅਟੈਂਡ ਕਰ ਚੁੱਕੇ ਹੋ, ਤੇ ਕਦੇ ਐਸਾ ਮੌਕਾ ਲੱਗਿਆ ਕਿ ਤੁਸੀਂ ਆਪਣੇ ਫੇਵਰੇਟ ਰਾਈਟਰ ਨੂੰ ਉੱਥੇ ਮਿਲੇ ਹੋ, ਜਾਂ ਕੋਈ ਐਸੇ ਫੇਮਸ ਰਾਈਟਰ ਜਿਹੜੇ ਹੋਣ ਜਿਨ੍ਹਾਂ ਨੂੰ ਮਿਲਣ ਦੀ ਤੁਹਾਨੂੰ ਉਮੀਦ ਹੋਏ ਤੇ ਉਹਨਾਂ ਨੂੰ ਮਿਲੇ ਹੋ ਤੁਸੀਂ?
1: हां जी, मैं एक थोनों किस्सा ही दसांगी कि मैं जिवें स्कूल टाइम तो इन्हां सुरजीत पात्र जी नूं बहुत पढ़दी सी,
0: जी
1: मैनूं
0: जी
1: बहुत मजा आउंदा सीगा। ते उस जदों मैं कॉलेज च बीएससी कर रही सी, 2015 दी गल है, ते जिवें मैं 8th क्लास तो पढ़दी आ रही सी ते हुण बीएससी दे विच सी, ते काफी लंबा वक्त जिहड़ा सी ओह लंघ चुका
0: जी
1: सी,
0: बिल्कुल।
1: ते मेरी दिली तमन्ना सीगी कि मैं सुरजीत पात्र जी नूं मिला। ਤੇ ਜਦੋਂ 2015 ਦੇ ਵਿੱਚ ਮੈਨੂੰ ਇੱਕ ਵਾਰੀ ਮੌਕਾ ਮਿਲਿਆ ਕਿ ਇੱਕ ਜਗ੍ਹਾ ਤੇ ਜਾਣਾ ਹੈ ਤਾਂ, ਤੇ ਕਾਲਜ ਵੱਲੋਂ ਹੀ ਜਾਣਾ ਸੀ, ਤੇ ਉੱਥੇ ਸੁਰਜੀਤ ਪਾਤਰ ਜੀ ਹੋਰਾਂ ਨੇ ਵੀ ਆਉਣਾ ਸੀ। ਤੇ ਤੁਹਾਨੂੰ ਮੈਂ ਦੱਸਾਂ ਕਿ ਮੇਰੀ ਜਿਹੜੀ ਖੁਸ਼ੀ ਸੀਗੀ ਨਾ, ਉਹਦੀ ਕੋਈ ਹੱਦ ਨਹੀਂ ਸੀ ਕਿ ਮੈਂ ਜਿਨ੍ਹਾਂ ਨੂੰ ਪੜ੍ਹਦੀ ਹਾਂ ਮੈਂ ਉਹਨਾਂ ਨੂੰ ਮਿਲਾਂਗੀ ਅੱਜ। ਤੇ ਉਹ
0: ਵਾਕਈ
1: ਜਿਹੜੀ ਖੁਸ਼ੀ ਸੀ ਬਹੁਤ ਜ਼ਿਆਦਾ ਸੀ। ਹੁਣ ਤੇ ਚਲੋ ਮੈਂ ਉਹਨਾਂ ਨੂੰ ਬਹੁਤ ਵਾਰੀ ਮਿਲ ਚੁੱਕੀ ਹਾਂ, ਤੇ ਉਹ ਵੀ ਚੰਗੀ ਤਰ੍ਹਾਂ ਹੁਣ ਮੈਨੂੰ ਜਾਣਦੇ ਨੇ, ਮਿਲਦੇ ਨੇ, ਪਰ ਜਿਹੜੀ ਪਹਿਲੀ ਵਾਰੀ ਜਦੋਂ ਮੈਂ ਉਹਨਾਂ ਨੂੰ ਮਿਲੀ ਹਾਂ ਨਾ, ਉਹ ਖੁਸ਼ੀ ਹੀ ਅਲੱਗ ਸੀ।
0: ਹਾਂ ਬਿਲਕੁਲ। ਇੱਕ ਫੈਨ ਹੋਣ ਦੇ ਨਾਤੇ ਜੇ ਤੁਸੀਂ ਕਦੇ ਆਪਣੇ ਫੇਵਰੇਟ ਆਰਟਿਸਟ ਨੂੰ ਮਿਲੋ ਤਾਂ ਉਹ ਖੁਸ਼ੀ ਵੱਖਰੀ ਹੁੰਦੀ ਹੈ ਵਾਕਈ, ਜਦੋਂ ਇੰਨੇ ਲੰਬੇ ਸਮੇਂ ਤੋਂ ਤੁਸੀਂ ਉਹਨਾਂ ਦੀ ਆਰਟ ਨਾਲ ਜੁੜੇ ਹੋ, ਹੈ ਨਾ।
1: ਜੀ
0: ਤੇ
1: ਜੀ
0: ਨਾਲੇ ਕਵੀ ਦਰਬਾਰਾਂ ਤੋਂ ਇਲਾਵਾ ਤੁਸੀਂ ਟੀਚਿੰਗ ਦੇ ਪ੍ਰੋਫੈਸ਼ਨ ਵਿੱਚ ਹੋ ਓਬਵੀਅਸਲੀ, ਤੇ ਟੀਚਰ ਐਜ਼ ਐਨ ਟੀਚਰ ਤੁਹਾਨੂੰ ਕੀ ਲੱਗਦਾ ਜਦੋਂ ਤੁਸੀਂ ਪੜ੍ਹਾਉਂਦੇ ਹੋ ਤੇ
1: ਜੀ
0: ਬੱਚੇ ਜਿਹੜੇ ਨੇ ਉਹ ਕਿੰਨੀ ਇਸ ਆਰਟ ਨੂੰ ਪ੍ਰੈਫਰੈਂਸ ਦਿੰਦੇ ਨੇ ਜਾਂ ਲਿਖਣਾ ਪਸੰਦ ਕਰਦੇ ਨੇ ਅੱਜ ਦੇ ਸਮੇਂ ਵਿੱਚ, ਕਿ ਫਿਊਚਰ ਦੇ ਆਉਣ ਵਾਲੇ ਟਾਈਮ ਵਿੱਚ ਉਹ ਇਸ ਆਰਟ ਨੂੰ ਜ਼ਿੰਦਾ ਰੱਖ ਪਾਉਣਗੇ ਜਾਂ ਇਸ ਆਰਟ ਨੂੰ ਬੜਾਵਾ ਦੇਣ ਪਾਉਣਗੇ ਅੱਗੇ?
1: ਹਾਂਜੀ, ਮੈਂ ਜਿਵੇਂ ਤੁਹਾਨੂੰ ਪਹਿਲਾਂ ਇੱਕ ਵਾਰੀ ਗੱਲ ਚੁੱਕੀ ਕਰ ਚੁੱਕੀ ਹਾਂ ਕਿ ਬੱਚੇ ਅੱਜ ਕੱਲ੍ਹ ਦੇ ਬਹੁਤ ਕ੍ਰੀਏਟਿਵ ਨੇ
0: ਜੀ
1: ਜੀ, ਤੇ ਉਸ ਤਰੀਕੇ ਨਾਲ ਜੇ ਅਸੀਂ ਉਸ ਗੱਲ ਨੂੰ ਦੇਖੀਏ ਨਾ, ਤੇ ਬੱਚੇ ਜਿਹੜੇ ਆ ਉਹਨਾਂ ਦੇ ਅੰਦਰ ਜੇ ਅਸੀਂ ਉਹਨਾਂ ਨੂੰ ਕੁਛ ਚੀਜ਼ਾਂ ਦੱਸਦੇ ਹਾਂ ਕਿ ਏਦਾਂ ਕਵਿਤਾ ਹੁੰਦੀ ਹੈ, ਆਹ ਕਹਾਣੀ ਹੁੰਦੀ ਹੈ, ਇਸ ਤਰੀਕੇ ਜਿਵੇਂ ਛੋਟੇ ਛੋਟੇ ਬੱਚੇ ਹੀ ਨੇ ਉਹਨਾਂ ਦੇ ਅੰਦਰ, ਫਿਰ ਉਹ ਚੀਜ਼ਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਵੀ ਉਦੋਂ ਹੈਰਾਨ ਹੁੰਦੀ ਸੀ ਕਿ ਆਹ ਕਵਿਤਾ ਕਿੱਥੋਂ ਆਉਂਦੀ ਹੋਏਗੀ, ਕੌਣ ਲਿਖਦਾ ਹੋਏਗਾ। ਉਸ ਤਰੀਕੇ ਦੇ ਨਾਲ ਹੀ ਜਦੋਂ ਮੈਂ ਬੱਚਿਆਂ ਨੂੰ ਕਹਾਣੀ ਸੁਣਾਉਂਦੀ ਹਾਂ, ਕੋਈ ਕਵਿਤਾ ਸੁਣਾਉਂਦੀ ਹੈ ਕੋਈ, ਤੇ ਉਹ ਵੱਖਰੇ ਅੰਦਾਜ਼ ਦੇ ਨਾਲ ਸੁਣਾਉਂਦੀ ਹਾਂ, ਤੇ ਉਹ ਬੜੇ ਸ਼ਾਂਤ ਹੋ ਕੇ ਸੁਣਦੇ ਨੇ, ਫਿਰ ਉਹ ਕੁਐਸਚਨਸ ਵੀ ਬਹੁਤ ਪੁੱਟ ਕਰਦੇ ਨੇ, ਫਿਰ ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਤੁਸੀਂ ਵੀ ਕੁਛ ਨਾ ਕੁਛ ਲਿਖਣ ਦੀ ਕੋਸ਼ਿਸ਼ ਕਰੋ। ਤੇ ਉਹ ਚਲੋ ਉਸ ਲੈਵਲ ਦਾ ਤੇ ਨਹੀਂ ਲਿਖ ਪਾਉਂਦੇ, ਛੋਟੇ ਨੇ, ਤੇ ਪਰ ਉਹ ਕੋਸ਼ਿਸ਼ ਕਰਦੇ ਨੇ ਕਿ ਹਾਂ ਅਸੀਂ ਵੀ ਕੁਛ ਲਿਖੀਏ। ਕਈ ਵਾਰੀ ਕੋਈ ਬੱਚੇ ਹੁੰਦੇ ਕਹਿੰਦੇ ਆ ਕਿ ਅਸੀਂ ਵੀ ਗੀਤ ਲਿਖਿਆ ਸੀ, ਦੋ ਤਿੰਨ ਏਦਾਂ ਮੈਨੂੰ ਮਿਲੇ ਸੀਗੇ ਜਿਹੜੇ ਜਿਨ੍ਹਾਂ ਨੇ ਕਿਹਾ ਸੀਗਾ ਕਿ ਅਸੀਂ ਗੀਤ ਲਿਖਿਆ, ਤੇ ਬੜੀ
0: ਹਾਂ
1: ਖੁਸ਼ੀ
0: ਹਾਂ
1: ਨਾਲ ਮੇਰੇ ਕੋਲ ਆਏ, ਉਹਨਾਂ ਸੁਣਾਇਆ ਮੈਨੂੰ।
0: ਜੀ, ਬੱਚਿਆਂ ਦਾ ਕਿਉਰਿਓਸਿਟੀ ਲੈਵਲ ਵੀ ਕਾਫੀ ਜ਼ਿਆਦਾ ਹੁੰਦਾ ਕਿ ਕੋਈ ਗੱਲ ਉਹਨਾਂ ਸਾਹਮਣੇ ਹੋਏ ਤਾਂ ਉਹ ਸਵਾਲ ਜ਼ਰੂਰ ਪੁੱਛਦੇ ਨੇ ਜਿਹੜੀ ਚੀਜ਼ ਉਹਨਾਂ ਨੂੰ ਸਮਝ ਨਾ ਆਏ। ਤੇ ਨਾਲੇ ਇੱਕ ਕਵਿਤਾ ਤੇ ਉਸ ਤੋਂ ਬਾਅਦ ਚੱਲਾਂਗੇ ਗੀਤ ਵੱਲ, ਕਿ ਕੋਈ
1: ਜੀ
0: ਕਵਿਤਾ ਕਵੀ ਦਰਬਾਰ ਵਿੱਚ ਬਹੁਤ ਪਸੰਦ ਕੀਤੀ ਗਈ ਹੋਏ ਤੁਹਾਡੀ ਕੋਈ ਕਵਿਤਾ, ਜਾਂ ਤੁਸੀਂ ਸੁਣਾਉਣਾ ਚਾਹੋ ਕੋਈ?
1: ਜੀ ਜੀ ਜ਼ਰੂਰ। ਮੇਰੀ ਗਜ਼ਲ ਹੈ ਕਿ ਮੇਰੇ ਵਾਂਗੂ ਰੁੱਖਾਂ ਦੀ ਜੇ ਭਾਸ਼ਾ ਤੋਂ ਸੁਣ ਪਾਵੇ, ਝੜ ਝੁੱਕੇ ਤੂੰ ਪੱਤਿਆਂ ਤਾਈ ਰੋ ਕੇ ਸੀਸ ਨਿਵਾਵੇ, ਮੇਰੇ ਵਾਂਗੂ ਹੌਲੀ ਹੌਲੀ ਤੂੰ ਵੀ ਸ਼ਾਇਰ ਹੋ ਜਾਏ, ਜੇ ਕਿਧਰੇ ਤੂੰ ਦਰਦ ਮੇਰੇ ਦੀ ਸਾਵੀਂ ਪੀੜ ਹੰਡਾਵੇ, ਤੇਰੇ ਪੈਰੀ ਵਿਸਜਾ ਵਾਂਗੀ ਮੇਰੀ ਕੀ ਹੈ ਹਸਤੀ, ਜੇ ਕਿਧਰੇ ਤੂੰ ਦਿਲ ਬਣ ਕੇ ਦਿਲਬਰ ਦਿਲ ਦੇ ਵਿਹੜੇ ਆਵੇਂ, ਦਿਲ ਮੇਰੇ ਵਿੱਚ ਤੇਰੀ ਖਾਤਰ ਕਿੰਨਾ ਪਿਆਰ ਸਮੋਇਆ, ਆਵੇ ਦੱਸਾਂ ਤੈਨੂੰ ਅੜਿਆ ਬਹਿ ਜੁਲਫਾਂ ਦੀ ਛਾਵੇਂ, ਸਾਹਿਬਾ ਸੱਸੀ ਸੋਹਣੀ ਜਾਂ ਫਿਰ ਜੋਗਨ ਨਹੀਂ ਮੈਂ ਹੋਣਾ, ਇਸ਼ਕ ਮੇਰੇ ਨੂੰ ਹਾਰਾਂ ਵਾਲੇ ਨਾ ਦੇਵੀ ਸਿਰਨਾਵੇ, ਤੇਰੇ ਇੱਕ ਦਰਸ਼ਨ ਨੂੰ ਸਾਹਿਬ ਕਰਦੀ ਮੈਂ ਅਰਜੋਈ, ਜਾਂਦਾ ਜਾਂਦਾ ਕੱਢ ਕੇ ਲੈ ਜਾਈ ਜਾਣ ਮੇਰੇ ਚੋਂ ਪਾਵੇਂ, ਲੋਕੀ ਆਖਣ ਮੇਰੇ ਉੱਤੇ ਚੜਿਆ ਰੂਪ ਸਵਾਇਆ, ਜਦ ਤੂੰ ਕਿਧਰੇ ਇਸ ਚੱਲੀ ਨੂੰ ਮਹਿਰਮ ਆਖ ਬੁਲਾਵੇਂ।
0: ਵਾਹ, ਬਹੁਤ
1: ਜੀ
0: ਖੂਬ, ਬਹੁਤ ਖੂਬ। ਤੇ ਹੁਣ
1: ਸ਼ੁਕਰੀਆ।
0: ਚੱਲਦੇ ਹਾਂ ਇੱਕ ਗੀਤ ਵੱਲ।

0: उसे सुन रहे हो FM 90.0 MHz रेडियो बुतस्ता। ते कार्यक्रम चल रहा है काव्य गोष्ठी पाग सत आरजे सेगल दे नाल। ते हले तक असी काफ़ी सारी कवितावां सुन चुके हाँ जोबन जी तो, ते उम्मीद करती हाँ तुहानू भी वह कवितावां बहुत पसंद आईया होनगियां। ते हुण चलते हाँ इस कार्यक्रम के आखिरी पड़ाव की ओर। तो जोबन जी थोड़े तो असी काफ़ी कुछ जान चुके हाँ, काफ़ी कुछ सुन चुके हाँ। हुण मैं यह चीज़ पूछना चाहवागी कि तुहानू मिल चुके हैं हुण यंग राइटर अवॉर्ड, तुसी प्राप्त कर चुके हो, तो इन्नी घट उम्र विच इस सम्मान नू पाना ओबियसली खुशी तो बहुत होंगी है। इन्नी घट उम्र च कोई भी सानू इनाम मिले, लेकिन उस इनाम तो मिलन तो बाद तुहाडा की एक्सपीरियंस रहा, तो हुण इनाम नू लैके या अवार्ड नू लैके तुहाडे की मायने ने?
1: जी, उस तो बाद मैनू लगता है कि मेरी जिम्मेवारी जिहड़ी है वध जांदी है। जदों सानू कोई सन्मान मिल जांदा है, सानू लगदा है कि साडी जिहड़ी लिखत है उन्हें पसंद आ रही है लोगों नू, ते असीं हुण जिम्मेवारी ये वध जांदी है कि असीं उस चीज़ नू बरकरार रख पाईए जां उस तो भी होर सोहणा कर पाईए।
0: जी, ते नाले जिम्मेदारी तो वधदी ही है, क्योंकि लोग जो पसंद करन लग जाते ना वो एक्सपेक्टेशंस कितने ना कितने वध जाती हैं सारियां दी। ते मैं ए भी दावे नाल कह सकती हाँ कि अज भी जिहड़ियां भी तुसी कवितावां सुनाईयां साडे श्रोतावां नू, उहनां नू खूब पसंद आईयां होणगियां। ते अग्गे वधदे होए पुछना चाहवांगी, जिहड़े टीचर्स हुंदे ने ओह बहुत ही एक इंपोर्टेंट रोल प्ले करदे ने साडी जिंदगी विच, साडे करियर नू बनाउण विच, ते तुसी आप भी एक टीचर हो, ते कोई कविता तुसी डेडिकेट करना चाहो अपने टीचर्स नू?
1: हाँ जी, मैं एक डेडिकेट तो चलो नहीं, मैं एक चीज लिखी सीगी, वो मैनु लगदी है कि जेडी असी पड़ा जेडे है ना जिंदगी दे, वो जेडे आपां अगे दी अगे जदों आपां चलदे हां, वो पड़ा जेडे आ सौखे, पिछले जेडे पड़ा ने सौखे लगन लग जांदे ने, जेड़ा अगला पड़ा है वो सानू औखा लगदा है। ਤੇ ਮੈਂ ਉਸ ਤੇ ਇੱਕ ਕਵਿਤਾ ਲਿਖੀ ਸੀ, ਮੈਂ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਚਾਹਾਂਗੀ।
0: ਜੀ ਬਿਲਕੁਲ
1: ਜੀ, ਉਹ ਹੈ ਕਿ ਘਰ ਦਾ ਨਿੱਕਾ ਨਿੱਕਾ ਕਣ ਵੀ ਮੈਨੂੰ ਵੱਢ ਖਾਣ ਨੂੰ ਪੈਂਦਾ ਹੈ। ਏਦਾਂ ਲੱਗਦਾ ਹੈ ਕਿ ਜਿਵੇਂ ਮੈਂ ਬੋਝ ਹੋ ਗਈ ਹੋਵਾਂ, ਕਦੇ ਕਿਸੇ ਨਸ ਚੋਂ ਧੀ ਸੁੱਟਦੀ ਹੈ ਤੇ ਕਦੇ ਕਿਸੇ ਚੋਂ, ਤਾਨਿਆਂ ਦੀਆਂ ਸਿਲਵੱਟਾਂ ਤੇ ਪਈ ਨੂੰ ਅੰਦਰੋਂ ਭਾਂਬੜ ਤੰਗ ਕਰਦਾ ਹੈ। ਗਰਜਣਾ ਚਾਹੁੰਦੀ ਹਾਂ ਮੈਂ, ਵਰ ਜਾਣਾ ਚਾਹੁੰਦੀ ਹਾਂ, ਤੇ ਕਹਿ ਦਿੰਦੀ ਹਾਂ ਉੱਚੇ ਸੁਰ ਵਿੱਚ ਕਿ ਕੱਢ ਦਿਓ ਬਾਹਰ ਮੈਨੂੰ ਇਸ ਘੁੱਟਣ ਵਿੱਚੋਂ। ਮਨ ਹੀ ਮਨ ਸੋਚਦੀ ਹਾਂ ਕਿ ਅਗਲੇ ਪੜਾਅ ਵਿੱਚ ਦਾਖਲ ਹੋ, ਸ਼ਾਇਦ ਮੈਂ ਸੌਖੀ ਹੋ ਜਾਵਾਂਗੀ, ਪਰ ਜਿਵੇਂ ਛੋਟੇ ਬੱਚੇ ਨੂੰ ਪਹਿਲਾਂ ਪਹਿਲ ਮੁਹਾਰਨੀ ਔਖੀ ਲੱਗਦੀ ਹੈ, ਜਿਵੇਂ ਅਗਲੀ ਜਮਾਤ ਵਿੱਚ ਪਹੁੰਚ ਕੇ ਪਤਾ ਲੱਗਦਾ ਹੈ ਕਿ ਪਿਛਲੀ ਜਮਾਤ ਦਾ ਕੰਮ ਸੌਖਾ ਸੀ, ਇਵੇਂ ਹੀ ਮੈਂ ਔਖੇ ਪੜਾਅ ਵੱਲ ਵੱਧਦੀ ਜਾਂਦੀ ਹਾਂ। ਹਰ ਚੀਜ਼ ਔਖੀ ਲੱਗਦੀ ਹੈ ਜਦੋਂ ਮੈਂ ਉਸਨੂੰ ਹੰਢਾ ਰਹੀ ਹੁੰਦੀ ਹਾਂ। ਸੌਖਾ ਤਾਂ ਜਨਮ ਲੈਣਾ ਵੀ ਨਹੀਂ ਸੀ, ਜਦੋਂ ਵੀਰ ਦੌੜ ਲਗਾ ਰਹੇ ਸੀ ਤਾਂ ਮੈਂ ਸਾਹੋ ਸਾਹੀ ਹੋ ਉਹਨਾਂ ਨਾਲ ਲੜ ਕੇ ਅੱਗੇ ਵੱਧ ਰਹੀ ਸੀ। ਬੜੀ ਜੱਦੋ ਜਹਿਦ ਕਰਨੀ ਪਈ ਮੈਨੂੰ ਗਰਭ ਦੇ ਅੰਦਰ ਦਾਖਲ ਹੋਣ ਨੂੰ, ਆਖਰ ਹੋ ਹੀ ਗਈ ਸੀ ਮੈਂ ਕਾਮਯਾਬ। ਪਰ ਅਗਲੇ ਪੜਾਅ ਵਿੱਚ ਪ੍ਰਵੇਸ਼ ਕਰਕੇ ਪਤਾ ਲੱਗਾ ਕਿ ਪਿਛਲੇ ਪੜਾਅ ਨੂੰ ਜਿੱਤਣਾ ਤਾਂ ਸੌਖਾ ਹੀ ਸੀ, ਪਰ ਇਹ ਪੁੱਠਾ ਲਟਕਣਾ ਬੜਾ ਔਖਾ। ਇੱਦਾਂ ਲੱਗ ਰਿਹਾ ਸੀ ਕਿ ਜਿਵੇਂ ਮੈਂ ਕਿਸੇ ਤਗੜੇ ਗੁਨਾਹ ਦੀ ਸਜ਼ਾ ਪਾ ਰਹੀ ਹੋਵਾਂ। ਇੱਦਾਂ ਹੀ ਪੜਾਅ ਦਰ ਪੜਾਅ ਬੀਤ ਜਾਂਦੇ ਨੇ, ਢਲਾਨ ਵੱਲ ਜਾਣ ਲਈ ਉਚਾਈ 'ਤੇ ਤਾਂ ਚੜ੍ਹਨਾ ਹੀ ਪੈਂਦਾ ਹੈ।
0: ਬਹੁਤ ਖੂਬਸੂਰਤ, ਬਹੁਤ ਖੂਬਸੂਰਤ ਜਿਸ ਤਰੀਕੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਪੜਾਵ ਦੱਸੇ, ਅਤੇ ਨਾਲੇ ਇਹ ਵੀ ਦੱਸਿਆ ਕਿ ਮੁਸ਼ਕਿਲਾਂ ਜਿਹੜੀਆਂ ਨੇ ਜ਼ਿੰਦਗੀ ਵਿੱਚ ਆਉਂਦੀਆਂ ਰਹਿੰਦੀਆਂ ਨੇ, ਬਟ ਉਹਨਾਂ ਨੂੰ ਫਾਈਟ ਕਰਨਾ, ਉਹਨਾਂ ਦਾ ਸਾਹਮਣਾ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਤਾਂ ਕਿ ਅਸੀਂ ਆਪਣੀ ਲਾਈਫ ਦੇ ਅਗਲੇ ਪੜਾਵ ਤੱਕ ਪਹੁੰਚ ਪਾਈਏ।
1: ਜੀ, ਅਤੇ ਮੈਨੂੰ ਲੱਗਦਾ ਹੈ ਕਿ ਇੱਕ ਅਧਿਆਪਕ ਜਿਹੜਾ ਆ ਉਹ ਸਾਡੇ ਪੜਾਅ ਨੂੰ, ਮਤਲਬ ਕਿ ਸਾਡੇ ਪੜਾਵਾਂ ਨੂੰ ਲੜਨ ਦੇ ਨਾਲ ਸਾਡੀ ਸਹਾਇਤਾ ਬਹੁਤ ਕਰਦਾ
0: ਜੀ। ਬਿਲਕੁਲ,
1: ਤਾਂ ਕਰਕੇ ਮੈਂ ਡੈਡੀਕੇਟ ਕਰਨਾ ਚਾਹੁੰਦੀ ਸੀ,
0: ਕਿਉਂਕਿ ਕਿਤੇ ਨਾ ਕਿਤੇ ਇੱਕ ਗਾਈਡੈਂਸ ਜਿਹੜੀ ਸਾਨੂੰ ਮਿਲਦੀ ਹੈ, ਇੱਕ ਪ੍ਰੋਪਰ ਗਾਈਡੈਂਸ ਉਹ ਟੀਚਰਸ ਹੀ ਦੇ ਪਾਉਂਦੇ ਨੇ, ਕਿਉਂਕਿ ਟੀਚਰਸ ਅਤੇ ਪੇਰੈਂਟਸ ਦੋਨੋਂ ਇਹੋ ਜਿਹੇ ਕਿਰਦਾਰ ਹੁੰਦੇ ਨੇ ਸਾਡੀ ਲਾਈਫ ਵਿੱਚ ਜਿਹੜੇ ਸਾਨੂੰ ਗਾਈਡ ਕਰਦੇ ਨੇ, ਕਿਉਂਕਿ ਐਕਸਪੀਰੀਅੰਸ ਉਹਨਾਂ ਦਾ ਬਹੁਤ ਜ਼ਿਆਦਾ ਹੁੰਦਾ, ਸਾਡੇ ਤੋਂ ਵੱਧ ਐਕਸਪੀਰੀਅੰਸਡ ਹੁੰਦੇ ਨੇ ਉਹ। ਤੇ ਜਿਹੜੇ ਸ਼ਰੋਤਾ ਤੁਹਾਨੂੰ ਸੁਣ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੋਟੀਵੇਟ ਕਰਨ ਲਈ?
1: ਜੀ, ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਕਿਤਾਬਾਂ ਦੇ ਨਾਲ ਜ਼ਰੂਰ ਜੁੜੋ, ਕਿਉਂਕਿ ਪਹਿਲਾਂ ਪਹਿਲ ਜ਼ਰੂਰ ਲੱਗਦਾ ਸਾਨੂੰ ਕਿ ਕਿਤਾਬਾਂ ਅਸੀਂ ਨਹੀਂ ਪੜ੍ਹਨੀਆਂ, ਸਾਡੇ ਕੋਲ ਇੰਨਾ ਟਾਈਮ ਨਹੀਂ ਹੈ, ਪਰ ਜਦੋਂ ਤੁਸੀਂ ਕਿਤਾਬ ਨੂੰ ਪੜ੍ਹ ਲੈਂਦੇ ਹੋ, ਪੜ੍ਹਨਾ ਸ਼ੁਰੂ ਕਰ ਦਿੰਦੇ ਹੋ, ਤੇ ਫਿਰ ਤੁਹਾਡੀ ਕੋਲੋਂ ਜੀ ਨਹੀਂ ਕਰਦਾ ਕਿ ਉਹ ਕਿਤਾਬ ਨੂੰ ਤੁਸੀਂ ਥੱਲੇ ਰੱਖ ਪਾਓ। ਤੇ ਮੈਂ ਇੱਕ ਹੋਰ ਸੁਨੇਹਾ ਦੇਣਾ ਚਾਹਾਂਗੀ ਕਿ ਆਪਾਂ ਕਿਤਾਬਾਂ ਦੇ ਨਾਲ ਤਾਂ ਹੀ ਜੁੜ ਪਾਵਾਂਗੇ ਜੇ ਅਸੀਂ ਕਿਤਾਬਾਂ ਦਾ ਆਦਾਨ ਪ੍ਰਦਾਨ ਕਰਾਂਗੇ। ਜੇ ਕਿਸੇ ਨੂੰ ਅਸੀਂ ਤੋਹਫੇ ਦੇ ਰੂਪ ਦੇ ਵਿੱਚ ਕੋਈ ਚੀਜ਼ ਦੇਣਾ ਚਾਹਾਂਗੇ, ਤੇ ਮੈਨੂੰ ਲੱਗਦਾ ਆ ਤੁਹਾਡੀ ਕੋਈ ਪਸੰਦੀਦਾ ਕਿਤਾਬ ਤੋਂ ਇਲਾਵਾ ਹੋਰ ਕੋਈ ਏਦਾਂ ਦੀ ਚੀਜ਼ ਨਹੀਂ ਹੋ ਸਕਦੀ ਕਿ ਜਿਹੜੀ ਤੋਹਫੇ ਦੇ ਵਿੱਚ ਕਿਉਂਕਿ ਜ਼ਿਆਦਾ ਵਧੀਆ ਹੋਵੇ। ਤੇ ਮੈਨੂੰ ਲੱਗਦਾ ਹੈ ਕਿ ਕਿਤਾਬਾਂ ਦਾ ਆਦਾਨ ਪ੍ਰਦਾਨ ਹੋਣਾ ਬਹੁਤ ਜ਼ਰੂਰੀ ਹੈ, ਤੇ ਅੱਜ ਕੱਲ੍ਹ ਦਾ ਯੂਥ ਜੇ ਕਿਤਾਬਾਂ ਦੇ ਨਾਲ ਜੁੜੇਗਾ ਤਾਂ ਹੀ ਉਹਨਾਂ ਦੀ ਜਿਹੜੀ ਸੋਚ ਹੈ, ਸ਼ਕਤੀ ਹੈ, ਉਹ ਜਿਹੜੀ ਹੈ ਵਧੇਗੀ, ਹੋਰ ਵਧੇਗੀ।
0: ਜੀ, ਪਹਿਲੇ ਸਮੇਂ ਵਿੱਚ ਵੀ ਜਿਹੜੇ ਗਿਫਟ ਦਿੱਤੇ ਜਾਂਦੇ ਸੀ ਉਹ ਜ਼ਿਆਦਾਤਰ ਕਿਤਾਬਾਂ ਹੀ ਹੁੰਦੀਆਂ ਸੀ, ਤੇ ਉਹਦੇ ਉੱਤੇ ਨੋਟ ਲਿਖਿਆ ਜਾਂਦਾ ਸੀ ਜੋ ਵੀ ਕਿਤਾਬ ਦੇ ਰਿਹਾ ਹੁੰਦਾ ਸੀ ਆਪਣੇ ਫਰੈਂਡ ਨੂੰ ਜਾਂ ਆਪਣੇ ਸਹਿਪਾਠੀ ਨੂੰ, ਤੇ ਨੋਟਸ ਜ਼ਰੂਰ ਹੁੰਦੇ ਸੀ ਪੁਰਾਣੀ ਕਿਤਾਬਾਂ ਤੇ। ਤੇ ਹੁਣ ਅੱਗੇ ਵੱਧਦੇ ਹਾਂ ਤੇ ਪੁੱਛਣਾ ਚਾਹਾਂਗੀ ਕਿ FM 90.0 ਮੈਗਾਹਰਟਸ ਰੇਡੀਓ ਵਿਤਸਤਾ ਦੇ ਨਾਲ ਗੱਲ ਕਰਕੇ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਅੱਜ ਦੀ ਇਹ ਗੱਲਬਾਤ ਤੁਹਾਡੇ ਅਕੋਰਡਿੰਗ ਕਿੱਦਾਂ ਦੀ ਰਹੀ?
1: ਜੀ, ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਤੁਹਾਡਾ ਤੇ FM ਰੇਡੀਓ ਨਾਲ, ਜਿਨ੍ਹਾਂ ਨੇ ਮੈਨੂੰ ਚੁਣਿਆ ਆਪਣੀ ਇੰਟਰਵਿਊ ਕਰਨ ਲਈ, ਸਰੋਤਿਆਂ ਨਾਲ ਜੁੜਨ ਦੇ ਲਈ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਅੱਜ ਦੀ ਗੱਲਬਾਤ ਮੈਨੂੰ ਬਹੁਤ ਵਧੀਆ ਲੱਗਾ ਕਿ ਤੁਹਾਡੇ ਨਾਲ ਮਿਲੀਆਂ, ਜੋ ਵੀ ਗੱਲਾਂ ਹੋਈਆਂ ਬਹੁਤ ਵਧੀਆ ਜਿਹੜੀਆਂ ਗੱਲਾਂ ਹੋਈਆਂ ਨੇ।
0: ਜੀ, ਤੇ ਗੱਲਾਂ ਬਾਤਾਂ ਨੂੰ ਹੁਣ ਵਿਰਾਮ ਦਿੰਦੇ ਹਾਂ ਤੁਹਾਡੀ ਇੱਕ ਆਖਰੀ ਕਵਿਤਾ ਨਾਲ, ਜੋ ਚਾਹੇ ਤੇ ਰੋਮੈਂਟਿਕ ਤੁਸੀਂ ਸੁਣਾ ਸਕਦੇ ਹੋ ਜਾਂ ਕੋਈ ਵੀ ਤੁਹਾਡੀ ਫੇਵਰੇਟ ਆਪਣੀ ਕੋਈ ਕਵਿਤਾ ਹੋਵੇ ਤੁਸੀਂ ਸੁਣਾਉਣਾ ਚਾਹੋ ਆਖਰੀ।
1: ਹਾਂਜੀ ਜ਼ਰੂਰ, ਕਵਿਤਾ ਸੀ ਉਹਦੇ ਨਾਲ ਮੈਂ ਇਸ ਅੰਤ ਕਰਾਂਗੀ ਕਿ ਨਸ਼ੀਲੇ ਨੈਣ ਮੈਨੂੰ ਕੁਝ ਕਹਿਣ, ਤੰਗਦੇ ਰਹਿਣ ਤੇ ਜਦ ਵੀ ਬੈਣ ਆਨੰਦਿਤ ਹੋ ਜਾਵਾਂ, ਹੋ ਕੇ ਮਜਬੂਰ ਜੇ ਹੋਵਾਂ ਦੂਰ, ਹੋਵਾਂ ਮੈਂ ਚੂਰ ਤੇ ਬਣ ਜਾਂ ਬੂਰ, ਮੈਂ ਖੰਡਿਤ ਹੋ ਜਾਵਾਂ। ਤੇਰੇ ਇਹ ਗੀਤ ਨੇ ਮੇਰੇ ਮੀਤ ਕਿ ਮੇਰੀ ਪ੍ਰੀ ਪਵਿੱਤਰ ਨੀਤ, ਸੁਗੰਧਿਤ ਹੋ ਜਾਵਾਂ, ਕਿ ਪੜਾਂ ਸ਼ਲੋਕ ਤੇ ਵੇਖਣ ਲੋਕ, ਨਾ ਹੋਵੇ ਰੋਕ ਨਾ ਕੋਈ ਟੋਕ, ਕਿ ਪੰਡਿਤ ਹੋ ਜਾਵਾਂ। ਜੇ ਖੋਹਾਂ ਸੁੱਖ ਜੇ ਦੇਵਾਂ ਦੁੱਖ, ਰਵਾਵਾਂ ਮੁੱਖ ਮੈਂ ਬਣ ਜਾਂ ਰੁੱਖ ਤੇ ਦੰਡਿਤ ਹੋ ਜਾਵਾਂ। ਰਜਾ ਹੋ ਮੰਦ ਮੇਰਾ ਬਣ ਚੰਦ, ਜਿਵੇਂ ਕੋਈ ਛੰਦ ਕਰ ਪ੍ਰਬੰਧ, ਮੈਂ ਬੰਧਿਤ ਹੋ ਜਾਵਾਂ।
0: ਬਹੁਤ ਖੂਬ, ਬਹੁਤ ਖੂਬ, ਤੁਹਾਡੇ ਵਾਂਗ ਹੀ ਇਹ ਕਵਿਤਾ ਵੀ ਬਹੁਤ ਸੋਹਣੀ ਸੀ, ਤੇ ਕਿਉਂਕਿ ਬਹੁਤ ਸੋਹਣਾ ਤੁਸੀਂ ਲਿਖਦੇ ਹੋ ਤੇ ਇਹੀ ਕਹਿਣਾ ਚਾਹਾਂਗੀ ਕਿ ਇੱਦਾਂ ਹੀ ਤੁਸੀਂ ਲਿਖਦੇ ਰਹੋ, ਤੇ ਉਮੀਦ ਕਰਾਂਗੀ ਕਿ ਅੱਗੇ ਵੀ ਤੁਸੀਂ ਸਾਡੇ ਨਾਲ ਜੁੜਨਾ ਚਾਹੋਗੇ ਕਿ ਤੇ ਸਾਡੇ ਸ਼ਰੋਤਾਵਾਂ ਨੂੰ ਇੰਨੀਆਂ ਸੋਹਣੀਆਂ ਸੋਹਣੀਆਂ ਕਵਿਤਾਵਾਂ ਸੁਣਾਉਣਾ ਚਾਹੋਗੇ।
1: ਜੀ ਜੀ, ਬਹੁਤ ਬਹੁਤ ਸ਼ੁਕਰੀਆ, ਮੇਰੀ ਖੁਸ਼ਨਸੀਬੀ ਹੋਵੇਗੀ ਜੀ।
0: ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੋਬਨ ਜੀ ਕਿ ਤੁਸੀਂ ਸਾਡੇ ਨਾਲ ਗੱਲ ਕਰਨ ਲਈ ਸਮਾਂ ਕੱਢਿਆ, ਤੇ ਹੁਣ ਮੈਨੂੰ ਵੀ ਦਿਓ ਇਜਾਜ਼ਤ, ਹੁਣ ਮੁਲਾਕਾਤ ਹੋਵੇਗੀ ਤੁਹਾਡੇ ਸਾਰਿਆਂ ਨਾਲ ਅਗਲੇ ਕਾਵਿਆ ਗੋਸ਼ਟੀ ਦੇ ਐਪੀਸੋਡ ਵਿੱਚ। ਧੰਨਵਾਦ, ਜੈ ਹਿੰਦ ਜੈ ਭਾਰਤ।
1: ਧੰਨਵਾਦ, ਜੈ ਹਿੰਦ ਜੈ ਭਾਰਤ।

0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਸਿਰ ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ ਸੁਣ ਮੇਰੇ ਦਿਲਦਾਰ ਮੈਨੂੰ
0: 90.0 ਮੈਗਾ

0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ
0: ਸੁਣ ਮੇਰੇ ਦਿਲਦਾਰਾ ਮੈਨੂੰ 90.0 ਮੈਗਾ

0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ
0: ਸੁਣ ਮੇਰੇ ਦਿਲ ਦਾ 90.0 ਮੈਗਾ